0: ในแต่ละวันมณีมายาต้องรักษาชาวบ้านไม่ต่ำกว่า30รายบางคนมาหาเธอด้วยปัญหาทางด้านร่างกายและก็มีอีกไม่น้อยที่มาหาเธอด้วยปัญหาทางจิตใจ
1: ชนะฟาชนะ
2: ฟาชนะเวก็
1: 我们和十年八的那不不一样，两位啊，侬嘛，两位就三位啊，是侬。
2: 这一说问题，这什么事就要做呢？啊，你那么都别在那研究啊，你就要做呢？这没十年八，十年八不就讲都别问到来做呢？为什么？这一说问题了，你。
3: 要不有什么事情？
2: 结果呢，搿个是在那对他说搞，搿个为么好？比如说在你对面对我为
1: 么？哎，罗的那么那么的呀？罗那么的嘛？
2: 哎，怎么了？
1: 我不明白嘞。哎，多是吧？多嘛？还为呀？这个那钱的那怎么呀？那么来给的吧？哎，阿南那个呀，都过来有么的？怎么不得做啊？嘛还为呀？娘子妈打又没来着，他就伢子儿子伢子，他就妈没来着。
3: 这
1: 什么事情嘞？什么事情嘞？刚才怎么修？没刚还修嘛呢？他就伢子那样。爸爸没在那八天，没光这个有。阿不那嘞，没得妈他回来，没在他们家，没在得了。那爸爸那负责不伢子，不是不几个负责不伢子哦，八不是多。妈他回来呀。
4: जिता मालकी वो भगवान कृष्ण जिता तो खन्या चुने सुना ना खन्ये में हो वो जिता चुने तुरंत दशर के नाम जाए अब सो मनो वाले की भगवान आये सो अभिजा की का जिता फिया मलो गया मलो भगवान फिया मलो अधुने आत्मे भगवान चुना जिता सुसमस्या का वो भगवान प्रसाद बीउडी जल बी ने जल बी प्रसाद बी ओके उता मन शान्त ज्या ओके ठीक ज्या बे भगवान ओके शक्ति तै ओके जन जे रक्षा दे आ नाफा जुसा जिता व दिन दिन खाई हेला ओ खाई बले जिता भगवान जिता मयल खाके मते प्रभु जिता साधारण सकेस्ता न शान्ति सेको जिता ब्यु द खाके मते प्रभु तैले अब खाउ त नि म हो आथते अन्तर्मुखी अरे सास शक्ति जगा
3: And see if you like this?
4: Why will they not use any? Pawana was so big a cake. Okay, why will they, Pawan, was so to an ambition?
0: Penti Rukandi wa Gan Tang Tua, let Ta Tang Kong Rang Song Nan, Japlin Pampetam Ong Tape, Tilong Ma Pratap Nay Nepan, Dilma Telakun, Samat Unturn Tape, Hilong Ma Pratap Rang, Dai Lai Ong.โดยจำนวนมากหรือน้อยนั้นก็ขึ้นอยู่กับองค์เทพที่จะเลือกลงมาประทับร่างมานีมายาบอกกับเราว่าปกติแล้วเธอเป็นร่างทรงของเทพ5องค์ที่สลับสับเปลี่ยนกันลงมาประทับร่างของเธอในวันสำคัญต่างๆแต่สำหรับตัวเธอที่ทีมงานได้พูดคุยในวันนี้เป็นร่างทรงของพระกฤษณะหรือเทพเจ้าแห่งการหลุดพ้นอวตารหนึ่งของพระนารายณ์ผู้คุ้มครองและดูแลรักษาโลกทั้ง3ตามความเชื่อของชาวฮินดู

0: अलग अलग कारण कारण छैन। कृष्ण उहिले कृष्णीय रूपमा व्यात्ने, जस्तै कि कृष्णाष्टमी उही कृष्ण पूजा दिन कृष्णीय भाषा म चाहिँ त्यो मस्त गठेका चिची रीतमी मस्त कृष्ण त जुइने वही स्टाइल म त छैन जुइका उहिलेला शिवरात्रि हाटीमा उहिले हाटीमा पिला भीमजा मगला भीमजा बिल विजयी विजया सान अहिले वा मापी घटे स्वयं बि योले मस्त मिस्ट मस्त क घना मस्त भाषा आइम पच्च त अलको थे घटे घटे जुएका आइम भाषा शिवले न शिव पाएला छिसेला शिवपट्टि मुख नाप नाप शिव विजयले मेवे स्टाइल पासै मेवका छुराव छुराव चाहिँ भाइ म सिउका आठौँ नै मलाई नपतको लाग यो
1: अहिले
0: नप लाइले गे जी देउन उता ढाइ मखला माइत अहिले हान अहिले लिप्ट उल्टै नाटे आयो छोटो आठौँको नै ए मरा
2: कृष्ण भगवान छन् विजयले एकदमै जिता नि पुस्ना नि आराम दियाक्ने जिता ल म त म जिता थुपारेका छौँ म त छैन जियाक्ने का हारटीमा विजयकीले अब त नि एकदम म क्वान है आठे आफै आफै खाना भएका ऊ न नाफा चाहिँ नि अब चाहिँ नि यहाँ ठानो विजयकोलाई जित अप्छ्याजी ऊ अप्छ्याजी कतिपिन त गई होला कतिपिन त हतार सुकुमारे नि यहाँ ठानो भगवानको नाम विजय मते कतिन त यही मको गुल्स्याम यही छु नि गुल्स्याम मैया छु नि गुली ज्ञान छु नि होला ज्ञानी त्यही भगवान् जित न्याथा छ शान्त रूपमा अर्चना बिजाउँ छु आपद विपद दुसत प्रभु न जित स्व बिजाउँ सीतन रछया मासँग बिजाउँदा भगवान् देव छिछे खलाइ डुका आफ्सुना खनि मको जितकै खनिका ठे खलान चस मासुना पङ खलान चौधाई तर जित भगवान् झने खन छु नि अहिले अब खलना चुनिले तर्पिन त एज ल्याऊ उही ज्याउलो पागल नि राई ल एज जित अथे पिने गर्न न अथे भगवान् जिउ पुकार स्वीकारियन बिजाउ द शान्ति नागु क्षमै नागु भनेका खना फुफ अथे पिन चाहिँ नि अथे ला परै आछु अथे मजु शान्त जो
3: การเป็นผู้สื่อสารระหว่างเทพและมนุษย์ทำให้ดิวมะต้องปฏิบัติตนอย่างเคร่งครัดในระหว่างการทำพิธีดิวมะจะไม่สามารถรับประทานอาหารดื่มน้ำหรือกระทั่งลุกออกจากที่นั่งเพื่อทำธุระส่วนตัวได้จึงไม่น่าแปลกใจที่มานีมายาจะชอบทำอาหารและงานเล็กๆน้อยๆในสวนเพื่อขยับแข้งขาหากเธอว่างเว้นจากการเป็นดิวมะ
4: Finishing all checkups and all, then only she cooks food and eat.
5: Did she cook by herself or you cook for her?
4: Yeah, we also cook for her, but most of the time she cook herself. Before preparing food, we have to clean everything, like all our cooking materials, all we have to clean it.
5: Why you have to clean everything?
4: Because she is goddess, so we have to after we eat, no, we have to clean all. Yeah, she is vegetarian, so we don't mix food and everything, like spoons, we keep it separately.
5: Do she live differently from another family member?
4: Actually not, because whatever we do, she also do same. She is vegetarian, and actually she don't eat meat and even don't touch it.
3: การได้ติดตามชีวิตของมานีมายาตลอดช่วงบ่ายทำให้เราพบว่าเธอนั้นไม่ได้แตกต่างจากสมาชิกคนอื่นๆในครอบครัวแม้แต่น้อยและถึงแม้การเป็นดิวมะจะทำให้เกิดความยุ่งยากในบางครั้งแต่ครอบครัวที่น่ารักของเธอก็พร้อมที่จะสนับสนุนและปรับตัวไปพร้อมๆกับความรู้สึกภูมิใจที่คนในครอบครัวของพวกเขาได้ทำหน้าที่เป็นตัวแทนของเทพเจ้าในการเหลือเพื่อนมนุษย์ในตอนหน้าเราจะพาคุณออกสำรวจการฟื้นฟูโบราณสถานในเนปาลหลังผ่านพ้นวิกฤตการณ์ทางธรรมชาติที่รุนแรงที่สุดในรอบ80ปี ความร่วมมือร่วมใจระหว่างชุมชนกับรัฐบาลจะสามารถฟื้นคืนเหล่ามรดกโลกให้กลับมางดงามพร้อมเปิดรับการท่องเที่ยวได้เหมือนเดิมหรือไม่ติดตามได้ในตอนหน้าครับ